ਵਿਸ ਹੀ ਤੇਰੀ ਅਕ ਅਣਿੰਗ ਹੀ ਤੇਰੀ ਅੱਗੇ ਕੀ ਬੈਂ ਇਵ ਵਿਸ ਕਮਿ ਫੁੱਦਾ ਨੂੰ ਦੇਵੇ ਨੇ ਦੁਹੇ ਆਦਿ ਨਸਰ ਲਿਬੇ ਨੇ ਬੈ ਕੁਖਮ ਗਾ ਵਿਸ ਇਵਰਿਨ ਵੇ।

ਦੇਵੇ ਅਡੁ ਅਹਾਮੇ ਦਿੰਗ ਏਕ ਅਡੁ ਨਾਹਾ ਖਦੇਂ ਬੋਡਾਵੇ ਗਤਮਾਏ ਕੋ ਖਾ ਫਿਰੁ ਖੰਮਤੀ ਦਿਮ ਹੁਰਮ ਗਦ ਹਦਾ ਮੀਹਾਯ ਵੇਂ ਦਿਨ ਵਿ ਅਜ਼ਾਬ ਹੁਰਿ ਕਮ ਗੇ ਖਬਰ ਖਲੇ ਗਿ ਫਾਨ ਦਿਵਾਸ਼ੇ।

ਬਾਇਆ ਬੇਗਮ ਵਾ ਹੈ ਕਿ ਥਕੇ ਤਿਮਨ ਰਸ ਕਲਾਂਗੇ ਏਵਰੇ ਨ ਦੇਵੀ ਮੇ ਫਾਹੇ ਏਵਰੇ ਨਾ ਹਮਯਾ ਇਲਮ ਔਮ ਫਹਗਾ ਮੈਨੂਈ ਏਵਰੇ ਖਿਲਾਫੇ ਨੂਏ ਏਈ ਏਵਰੇਂਗੇ ਮੇਦੁਗਾ ਵਾ ਦੇਖੋੜ ਕਮਾਏ ਹਸਦ ਵੇਰ ਕਮੁਨੇ ਹਮਾਕਾਸ਼ਵਾਰੂੰ ਏਵਰੇ ਖਿਲਾਫੇ ਉਲੂਨੁ ਕੰਥਕਾ ਮੇਦੁ ਕਲੇਗ ਫਾਨੁਗੇ ਵੇਰੀ ਰਸ ਕਲਾਂਗੇ ਬਯਾ ਮੇ ਦੁਹ ਏਵਰੇਂਗੇ ਮੇਦੁਗਾ ਨਿਯਾ ਕੁਰਬਾਨ ਥੇ।

ਆਮ ਬਿਗਿਮ ਵਾ ਗੁਤਗਾ ਖਿਆ ਦਿਵਾ ਹਿੰਦੂ ਤਿਅਬੈ ਮੀਹੁਨ ਤਿਦਵਰਿੰ ਖਮ ਗਾ ਵਨੀ ਨਮ ਤਿਮਮ ਮਿੰਗ ਖਾ ਬਫੇਨ ਤਿਮਮ ਮਿੰਨ ਗਿਨਿਸ ਦੇਸ਼ੇ ਬੁਣੁਮ ਮੈਨੂਈ ਇਵਰਿਨ ਦੱਖਾ ਨੇ ਹੁਜਤਿਨ ਵੇ।

0: tengo más que ni bichito.
1: La ba.
0: Me furata ma yani aquí al diban yani a faja gavi ekame.
2: Mista con cofa va horija amalega hisabu balla vana tu aheka.
3: Divehi Islam keumka iturohi.
4: Radio Mudarris, Sanavi Divehi.
0: Deki va ka ya begotun halat ke.
5: Vaka ghalat me kuro no ba ko man kurani. Man kurani vaka ekkon no ba kollan.
3: Radio Mudarris miharu YouTube channel lum komme vagutakus adu halivere Divihraji gaduge YouTube channel avaha subscribe kolaba duniyevi tiriulumge uffaveri kama suwarugege mativeri niyamata vasilvuma
6: salihange pakicha
3: alukumge riti aadataka akhlaqge mativeri sifata libigatuma
6: salihange pakicha
3: ਮੈਂ ਰਸੂਲਾ ਕੇ ਸੁਨਤ ਕੇ ਮੱਚਾ ਇਮਾਮ ਨਵਵੀ ਰਹਿਮਹੁਲਲਾਹ ਲਿਬਾ ਫਾਵਾ ਰਿਆਲੁ ਸੋਲਿਹਿਨ ਮਿਫੁਤੁਗੇ ਬਾਬ ਤਕੁਗੇ ਸ਼ਰਹਾਇਨ
7: ਹਿੰਦੁਨ ਦਜਾਂਦੁਗੇ ਵਾਹ ਕੇ ਅਦੇ ਵੇਕਮ ਹਵੀਰ ਵੀਰ ਸਬੇਬੇ ਕਦੁਨ ਇਕਮੁਗੇ ਬੀਰਵਰਿਕਮ ਸਿਕੁੰਡਿਯੰ ਐ ਨੇਗਿਫਾਵਾ ਤਸਵਰ ਫਿਲਾ ਨੁਦਾ ਕ ਨਬੀ ਸੱਲੱਲਾਹੁ ਅਲੈਹਿ ਵਸੱਲਮ ਐਂਗੇ ਵਡਾ ਗੇ ਸਵਾਲ ਕਰਨ ਤਿਬੇ ਕਦੁਨ ਕਿਹਨੇ ਤੋਏ
3: ਅਲੁਕਮਗੇ ਆਦਤਕਾ ਅਗੀਦਾਯਾ ਰੀਤੀ ਅਖਲਾਉਗੇ ਮਤਿਵੇਰੀ ਅਗੁਹੁਰੀ ਇਤਾ ਫਿਲਾਵਲਤਕੇ
0: ਇਸਲਾਮ ਦੀਨੁਗਾ ਅੱਲਾਹ ਸੁਬਾਨ ਵਤਾਲਾ ਵਰਬ ਬੋੜਾ ਮੇ ਬਾਰ ਵਲਵਣੀ ਅੱਲਾਹਾਂ ਇਕਣੇ ਅਲੁਕਾਂ ਕੁਰਮਾ ਸ਼ੀਰੁਕੁ ਨੁਕੁਰਮਾਂ ਅੰਗਵਫਾ ਦੇਮ ਮਿਯੰਗਵਣੀ ਇਮਮੇਹਾ ਮੇ ਸਕੁੰ ਇਬਾਵੰਤ ਬੈਗੇ ਗੋਤ ਗਵੋਮਾ
3: ਆਦਿਤ ਦੁਹਾ ਬੁਧ ਦੁਹੁਗੇ ਮਿੰਦੁਰ ਦੇਜ ਹਾਇਰੁ ਰਿਪੀਟ ਹੋਮਾ ਅਦਿ ਬੁਰਾਸਤਿ ਦੁਹੁਗੇ ਹਿੰਦੁਨੁ ਅਗੜਿ ਤਿਰੀਹੁ ਅਦਿ ਅੰਗਾਰ ਅਦਿ ਹੁਕੁਰ ਦੁਹੁਗੇ ਰੇਗੰਡੋ ਦਿਹਗੜਿ ਤਿਰੀਹੁ
4: ಸಬ್ಬೀಸ್ ಜುಲೈ ದಿವಿ ರಾಜ್ಯಗೆ ಫಖ್ರುವರಿ ಮಿನಿಮಂ ದೋಸ್.

0: صالحٌ بقیچا
1: ਅਨੇ ਮੇਰੇ ਕੇ ਪ੍ਰੋਗਰਾਮ ਕਾ ਵੀ ਸਲਗੋ ਮੈਂ ਮਿਬਲਾ ਲੀ ਤਿੰਸ ਤੇ ਹੱਦੀ ਹੁਣ ਬਾਬ ਗਾ ਗਨਿਸ ਤੇ ਵਾਫਾ ਫੋਤ ਕੇ ਅਸ਼ਾਰ ਸਟੇਕ ਫਸਤੋਲ ਸਵਨ ਹਦੀਸ ਕੇ ਬੈ ਬੈ ਤਕ ਮੈਂ ਹਦੀਸ ਕੇ ਹੀ ਮੈਨੇ ਬਾਤ ਹੋ ਗਏ ਮੈਂ ਫਹੁ ਬਯਾ ਇਰਾਦ ਕਰ ਵੀ ਅਨ ਪ੍ਰੋਗਰਾਮ ਕਾ ਬਲਾਲ ਮਾ ਉਮੀਦ ਕਰਮ ਮੈਂ ਹਿਸਾਬ ਮੇਰੇ ਕੇ ਪ੍ਰੋਗਰਾਮ ਨੀ ਮਾਲਾ ਫਾਲਗੁਨ ਵਕੀ ਵਲਾਣਾ ਪ੍ਰੋਗਰਾਮ ਕਾ ਹਦੀਸ ਸੋਸ਼ਲ ਵਾਦੇ ਵੀ ਅਲਕਾਰੀ ਫਿਰਾਕ ਮੁਹੰਮਦ ਸ਼ਰਹ ਬਲਵਾਲ ਦੇ ਵੀ ਅਸ਼ੇ ਹਸਨ ਮੁਸਾਫਿਕਰੀ ਸੋਲੇ ਹੁੰਗ ਬਗੀਚਾ ਮੈਂ ਪ੍ਰੋਗਰਾਮ ਉਫਦਾ ਮੈਂ ਹੁਸ਼ੇਲੀ ਅਲਕੁਨ ਰੁਕੀਆ مسلم مها لبوت اخونا اختنا ما ان الله جيم به رحمه من مر كرب الدعاء كرم امي بفرنا باجر كما يدمو وكيل السلام عليكم